ਕਰੋ ਵੀ ਬੈਠੇ ਗੱਲ ਬਾਤ ਕਰੋ ਨਹੀਂ ਆਈਏ ਅਗਰ ਨੀਂਦ ਤੋਂ ਨੀਂਦ ਆ ਗਿਆ ਐ ਅਨਿੰਗ ਦੁਰਾ ਕੋਈ ਆਈ ਚਲੀ ਤੋ ਆਈ ਚਲੀ ਤੋ ਆਈ ਚਲੀ ਤੋ ਧੂਮ ਮਚਾ ਕੇ ਛੋੜੂੰਗਾ ਕਿ ਮੇਰੀ ਲੋਟਰੀ ਲੱਗ ਜਾ ਤੇ ਵਾਲੀ ਹੈ ਉਹ ਮੇਰੀ ਲੋਟਰੀ